0: ਹਾਂਜੀ ਹਾਂਜੀ ਹਾਂਜੀ ਬਿੰਦਾਸ ਬੋਲੋ ਜੀ ਨਾਮ ਮਾਰਵਿੰਦਾਸ ਬੋਲੋ ਇਟ 6:06 ਇਨ ਦ ਸਟੂਡੀਓ ਕਲੋਕ ਦਿਸ ਇਜ਼ ਯੋਰ ਈਵਨਿੰਗ ਡਰਾਈਵ ਟਾਈਮ ਸ਼ੋ ਦ ਬਿੰਦਾਸ ਸ਼ੋ ਔਨ ਫਨੇਜ਼ੀਆ ਰੇਡੀਓ 104.9 ਐਫਐਮ ਮੈਂ ਰਹੂੰਗਾ ਜੀ ਆਪਕੇ ਸਾਥ 7 ਵਜੇ ਤੱਕ ਯਹੀ ਸਫਰ ਚਲਤਾ ਹੈ ਜੀ ਹਮਾਰਾ 4 ਦਿਨ ਕਾ ਮੰਡੇ ਟੂ ਥਰਸਡੇ 5 to 7 PM ਐਂਡ ਕੁਛ ਬਾਤੇ ਮੇਰੀ ਕੁਛ ਬਾਤੇ ਆਪਕੀ ਬਸ ਇਸੀ ਕੇ ਸਾਥ ਹਮ ਬੁਨ ਲੇਤੇ ਹੈ ਜੀ ਇਸ ਪਿਆਰੇ ਸੇ ਸਵੈਟਰ ਟਾਈਪ ਡੀਲ ਕੋ ਬੁਨ ਲੇਤੇ ਹੈ ਨਾ ਬੁਨ ਲੇਤੇ ਹੈ ਖਾਬ ਵੀ ਬੁਨ ਲੇਤੇ ਹੈ ਪਰ ਹਮ ਬਾਤੇ ਬੁਨ ਲੇਤੇ ਹੈ ਯਾਰ ਔਰ ਤੋ ਹਮਾਰ ਕੋ ਨੀਟਿੰਗ ਵੀਟਿੰਗ ਤੋ ਆਤੀ ਨਹੀਂ ਚਲੋ ਬਾਤੇ ਹੀ ਬੁਨੇਂਗੇ ਕੁਛ ਆਪ ਬਤਾਨਾ ਚਾਹਤੇ ਹੈ ਤੋ ਸਟੂਡੀਓ ਕਾ ਨੰਬਰ ਆਪਕੇ ਲਈ ਖੁੱਲ੍ਹਾ ਹੈ ਜੀ 9722355555 ਇਜ਼ ਦ ਨੰਬਰ ਟੂ ਦ ਸਟੂਡੀਓ ਹਮਨੇ ਬਾਤ ਕੀ ਥੀ ਜੀ ਪੁਰਾਣੇ ਜ਼ਮਾਨੇ ਕੀ ਸਾਈਕਲੋਂ ਕੀ ਕੌਣ ਕੌਣ ਸੀ ਡਿਫਰੈਂਟ ਟਾਈਪ ਕੀ ਸਾਈਕਲਸ ਹੁਆ ਕਰਤੀ ਥੀ ਔਰ ਆਪਕੀ ਪਹਿਲੀ ਸਾਈਕਲ ਰਾਈਡ ਕੈਸੀ ਥੀ ਫਿਰ ਹਮਨੇ ਪੂਛਾ ਕਿ ਗਰਲਫ੍ਰੈਂਡ ਅਥਵਾ ਯੂ ਨੋ ਮਾਸ਼ੂਕਾ ਇਸਕੋ ਮਮੀਆਂ ਕਿਆ ਕਹਿਤੀ ਥੀ ਤੋ ਦੋ ਲੋਗੋਂ ਨੇ ਬਤਾਇਆ ਇੱਕ ਜੁਰੈਲ ਟਾਈਪ ਨਾਮ ਥਾ ਔਰ ਇੱਕ ਕਾਇਮ ਚੂਰਨ ਟਾਈਪ ਨਾਮ ਥਾ ਤੋ ਇਹ ਦੋਨੋਂ ਬੜੇ ਇੰਟਰਸਟਿੰਗ ਜ਼ੋਰ ਸੇ ਮੰਮੀਆਂ ਕਾ ਮਤਲਬ ਜੋਸ਼ ਹੋਤਾ ਥਾ ਮੰਮੀਆਂ ਕੋ ਇਸ ਚੀਜ਼ ਕੋ ਬਤਾਨੇ ਕੇ ਲੀਏ ਗੁੱਡ ਈਵਨਿੰਗ ਫਨੇਸ਼ੀਆ ਰੇਡੀਓ ਵਾਲੀਮ ਲੋ ਯੋਰ ਵਾਲੀਮ ਅਪ ਕੌਣ ਬੋਲ ਰਹਾ ਹੈ
1: ਹਾਈ ਮੈਂ ਪ੍ਰਿਆ ਬੋਲ ਰਹੀ ਹੂੰ
0: ਹਾਈ ਪ੍ਰਿਆ ਰੇਡੀਓ ਕਾ ਵਾਲੀਮ ਤੋ ਕਮ ਕਰ ਲੋ ਪਲੀਜ਼
1: ਔਰ ਪਲੀਜ਼ ਮੇਰੇ ਹਸਬੰਡ ਜੀ ਵਾਲੀਮ ਕਮ ਕਰ ਦੀਜੀਏ ਬੋਲ ਦਿਆ
0: ਅਰੇ ਆਪਕੇ ਹਸਬੰਡ ਵੀ ਆਪ ਤੋ ਖੁਦ ਪ੍ਰਿਆ ਸੀ ਲੱਗ ਰਹੀ ਹੋ ਛੋਟੀ ਸੀ
1: ਯੈਸ ਮੈਂ ਇਤਨੀ ਵੀ ਛੋਟੀ ਨਹੀਂ ਹੂੰ ਜਿਤਨੀ ਮੇਰੀ ਆਵਾਜ਼ ਲੱਗਦੀ ਹੈ
0: ਅੱਛਾ ਜੈਸੇ ਪ੍ਰਿਆ ਪ੍ਰਿਆ ਕਾ ਛੋਟਾ ਸਕੂਟਰ ਆਤਾ ਥਾ ਨਾ ਪਹਿਲੇ ਵੋ ਯਾਦ ਆ ਗਿਆ ਮੁਝੇ तो बताइए प्रिया जी हाउ इज योर इवनिंग हस्बैंड कहाँ ले जा रहे हैं या आप इनको कहाँ ले जा रही हैं
1: ओके सो मैंने वही शेयर करने के लिए कॉल किया है एंड द स्पेशल अबाउट दिस इवनिंग इज आज मेरा बर्थडे है
0: अरे हैप्पी बर्थडे
1: हम ऐसे ही सेलिब्रेट करने जा रहे हैं थैंक यू एंड मोर स्पेशल अबाउट द इवनिंग इज ये मेरा फर्स्ट बर्थडे है जहाँ पर मेरी डॉटर भी है मेरे साथ
0: अच्छा
1: और मेरी मम्मी भी है मेरे साथ
0: तो
1: वी आर 3 generations
0: वेरी गुड व्हाट्स योर डॉटर्स नेम
1: सखी
0: सखी एंड व्हाट इज योर मदर्स नेम सहेली
1: अनीता
0: अच्छा अनीता मैंने कहा कहीं सखी सखी सहेली ना डालो ओके अनीता जी अगर आप मुझे सुन रहे हैं पैरी पैना जी नमस्कार आंटी जी एंड प्रिया जी अ वेरी हैप्पी बर्थडे टू यू सखी विच इज द यंग वन आई एम श्योर शी इज नॉट एबल टू अंडरस्टैंड मी येट बट आप तीनों त्रिमूर्ति को हमारी तरफ से इस शाम की बहुत बहुत शुभकामनाएं इस दिन की बहुत शुभकामनाएं और खुदा करे कि ऐसे दिन आपकी लाइफ में और आते रहें एंड आई थिंक इट्स मोर ऑफ अ जॉय फॉर योर मदर ऑल्सो अनीता जी जब देख रही हैं कि प्रिया की सखी आ चुकी है अब प्रिया अलोन नहीं रहेगी ये जान के जो खुशी मेरा ख्याल अनीता जी के दिल में है दैट इज अनपैरेलल्ड टू एनीथिंग बताइए मैं आपके लिए क्या कर सकता हूँ आज की शाम
1: कोई भी अच्छा गाना लगा दीजिए
0: कोई भी अच्छा गाना लगा दूं चलो कोशिश करता हूं कुछ ना कुछ आपके लिए लाइनअप करते हैं बहुत बहुत शुक्रिया आपके कॉल का आई होप यू हैव अ वंडरफुल वंडरफुल इवनिंग थैंक यू फॉर योर कॉल देखो जी क्या बात है 3 generations इन 1 phone call द मदर द डॉटर एंड द डॉटर्स डॉटर यानी कि ग्रैंड डॉटर आप लोगों के लिए तीनों के लिए ना एक गाना बहुत जबरदस्त फिट हो रहा है Although it's sung by a male, but I think दिल तो हमारा हमेशा यही चाहता है कि ये दिन बस यहीं रुक जाए, right?